0: ਵੇਚਣ ਦੀ ਲਵੇ ਸ਼ਾਹੂ ਘਣੇ ਗੁਣੇਗੇ
1: ਮੇਲਾ ਵਜਾ ਹੋਦਾ ਮੀਹਾ ਯਾਨਦ ਹੋ ਇਲਾ ਹੋਦਾ ਕਰਨੇਗੇ ਮਲ ਪੁਰੰਜੇ ਕੰਕਮ ਹੁੰਦਾ ਅਦੇ ਬੋਲ ਸਭ ਕੋਲੇ ਗੰਤੀ ਮੁਤ ਪਾਲੀ ਵੀ
0: ਯਾਰਤੀ ਲਾਵ ਕੰਤ ਕਾ ਐ ਮੇਲੇ ਨਾ ਦੇਸ ਲਾਵ ਨੋ ਫਿਨਿਸ਼ ਆ ਹੋ ਕਹਿੰਗੇ
1: ਇਹਨਾਂ ਦੇ ਓਕੇ ਵਣ ਗਿਆ ਨੇ ਸਾਮੂਗੇ ਲਵੇ ਜਹਨ ਨੇ ਕੋ ਮਾਮ ਕੋ ਇਹਨ ਜਹਨ ਬੁਨੇ ਮੰਤ ਦੇ ਮਾਨੇ ਪੂਰਾ ਆਸ਼ੇ
0: ਬਦਲੇ
2: ದಿವೆಹಿ ಎಫ್ ಎಂಗೆ ಕೊಮ್ಮೆ ಗಡಿಯರೆಗೆ ಫೆಷಮ್ಮೆಸ್ ದಿವೆಹಿ ಅಮಿಲ್ಲ ರಾಗಿಗೆ ಲವೇಕು.

0: ਤਾਂ ਮੇਰੇ ਕੋਲ ਵੋ ਕਾਗਾ ਮੇ ਮੰਜ਼ਰ ਕੀ ਫਿਲਮ ਕੇ ਇਹ ਮੇ ਫਾਹੂ ਮੰਜ਼ਰ ਤੋਂ ਕਿਤਨੇ ਰੇ ਫੈਂਡਾ ਕਾਮਯਾਬੀ ਕੇ ਨਿਮੁੰ ਨਮਵਿਸ ਬਲੈਕ ਕਾ ਮੇ ਮੰਜ਼ਰ ਕੀ ਵਾਹਕ ਹੈ ਗੇ ਮੇਦੋ ਤੇਰੇ ਫੈਂਡਾ ਆ ਦਤੁਰੇ ਗੇ ਫੇਸ਼ੂ ਮੇ ਦ ਮਿਰਕਲ ਵੋ ਕਾ ਬੋਡ ਬਿਨਾ ਵੇ ਫਵਣੀ ਹਾਗੇ ਕੇ ਹਾਦਿਸਾ ਤੋਂ ਗੇ ਮੱਚਾ ਇਹ ਫਿਲਮ ਕਾ ਮੁਦਰਿਸਾ ਦਰਵਰ ਗੇ ਦੇਮੇਦ ਗਵਣ ਨ ਗੁਲੂ ਵਰ ਫੁਰੀ ਹਮੇ ਤਕਵਾ ਦੇ ਮਿਆ ਖਲਾਫ ਬਲੈਕ ਕਾ ਵਾਹਕ ਗੇ ਨਸਤੀ ਫਵਣੀ ਮੂਲਿੰ ਤਫਾਤੁ ਕਤਕ ਮੇ ਫਿਲਮ ਕਾ ਮਿਸ਼ੇਲ ਅਮਿਲਾ ਫੈਮਤ ਸੇ ਤੇਦਵਾ ਮੰਜ਼ਰ ਤੋਂ ਵਿਸ ਫੇਣੀਗੇਂ ਦੇ ਅਦੇਣਾ ਕੇ ਮੁਦਰਿਸ ਦੇਬਰਾਜ ਸਹਾਈ ਉਮਰੁਨ ਦੁਵਸਵੇ ਅਲਜ਼ਾਈਮਾ ਬਲੀ ਕੇ ਸਬਬੁਂ ਹਾਂਦਾਰ ਨਿਤੇਂ ਫਿਸ਼ਮੁਂ ਦਰਵਰ ਕੇ ਫਰਾਤੋ ਮੁਦਰਿਸ ਲਿਬੇ ਇਹੀ ਤਰੀਕਮਾ ਲੋਬੀ ਫੇਣੀਗੇਂ ਦੇ ਮੀ ਦ ਮਿਰਕਲ ਵੋ ਕਾ ਗਣੇ ਵਾਹਕੇਂ ਇਤੁਰ ਫੁਮਿਨੇ ਗਿਨਸ ਦੇ ਬਦਲੇ
1: ਤੁਮ ਆਪਣੀ ਆਂਖੋਂ ਸੇ ਜੋ ਸਪਨੇ ਦੇਖਤੇ ਹੋ ਵੋ ਕਹੀਂ
2: ਨਾ ਨੋ ਸ਼ੀ ਡਿਸਅਗਰੀਜ਼ ਸ਼ੀ ਡਿਸਅਗਰੀਜ਼ ਵਿਦ ਦ ਪਾਰਟ ਆਂਖੇਂ ਸਪਨੇ ਨਹੀਂ ਦੇਖਦੀ ਮਨ ਸਪਨੇ ਦੇਖਦਾ ਹੈ ਮੈਂ ਆਂਖੋਂ ਸੇ ਦੇਖ ਨਹੀਂ ਸਕਦੀ ਫਿਰ ਵੀ ਮੈਂ ਸਪਨੇ ਦੇਖਦੀ ਹਾਂ ਹਮਾਰਾ ਸਪਨਾ ਹੈ ਕਿ ਮੈਂ ਗ੍ਰੈਜੂਏਟ
0: ਕੈਰੇਕਟਰ ਦਾ ਸਿਫਕੋ ਦਿਫਾਵਾ ਗੋਥਾ ਬਲਾਇਰ ਦ ਮਿਰਕਲ ਵੋਕਾਗੇ ਏਣ ਸੁਲਵਣਕੀ ਵਰ ਕੇਤੇਰੀ ਅਦਿਵਕੀ ਉਸੂਤਕੇ ਗੇਤੇਰੇ ਮਸੇਕੇ ਕੁਰਾਮੀ ਹੈ ਇਕਮਕੋ ਬਲੈਕਾ ਦੇਬਰਾਜ ਸਹਾਇਯਕੀ ਜਜ਼ਬਾਤੀ ਗੋਤ ਨੁਥਨਵਸ ਆਦੇ ਖਿਲਾਫ ਅਦਿ ਬਾਇਫਾਰੋ ਅਣਿਆਵਰੀ ਗੋਇਤਕੇ ਵਿਸ ਕੇਂਗੁਲੇਮੀ ਹੈ ਏਣੇ ਫੋਂ ਕੁਰਿਮਤੇ ਵਾ ਬਾਲੀਗੇ ਸਬਬੁਂ ਇਹ ਕੈਰੇਕਟਰ ਇਤਰ ਹਿਤਾਮ ਵਰਿਕਮੇ ਗੇਨਸਤੇ
3: ਆਪ ਜਾਣਤੇ ਹੈ ਕਿ ਮਿਸ਼ੇਲ ਜੈਸੇ ਬੱਚੇ ਆਮ ਸਟੂਡੈਂਟਸ ਕੇ ਸਾਥ ਯੂਨੀਵਰਸਿਟੀ ਮੇ ਨਹੀਂ ਜਾਂਦੇ ਬਟ because of your faith in Michelle and because we believe you're a good teacher hum Michelle ka interview lenge
4: thank you par aaj aap Michelle ki awaaz nahi ban sakte humne ek special teacher ko invite kiya hai jo thank Michelle aur aap dono ko nahi janti she will interpret
0: the film ge funny sifata ka balairo the miracle woka bina ve fawani hage ge diruluma ek ge sifata ke ge matsa namas black ka ki theater ge sifata ge kulave film ਫਿਲਮ ਕਾ ਬੇਣੁ ਕੋ ਫਵਾ ਕੂਲਤਕਾ ਸ਼ਿਮਲਾ ਕੇ ਫਿਨੀ ਮਾਹੌਲਾ ਅਦਿ ਮੰਜ਼ਰ ਤਾ ਕੁਰਹਾ ਫਵਾ ਗੋਤੁੰ ਇਨਸਾਨਾ ਕੇ ਇਕਣੀ ਵਿਰਕਮਾ ਅੰਦਰਿਕਮ ਕੇ ਤੇਰੇ ਅਲਿਕਮ ਕੁਰਾ ਦਤੁਰ ਵਾਰ ਬੋਡ ਰਮਜ਼ ਕੋਤੇ ਦ ਮਿਰਕਲ ਵੋਕਾ ਕੀ ਹੈਲਨ ਕੇਲਾ ਕੇ ਹਯਾਤੁ ਕੇ ਐਮੇ ਮੁਹਿੰਮ ਕਾਮਯਾਬੀ ਕੇ ਤਾਰੀਖ ਸਫਾਇ ਬਲੈਕ ਕੇ ਇਹ ਹਾਦਿਸਾ ਅਸਲ ਕ ਬਲਾਗੇ ਇਨਸਾਨੀ ਗੁਲੁਨ ਤਕਾ ਲੋਇਬਾ ਅਦਿ ਦਿਰੁਲਮ ਕੇ ਇਕ ਮਰਹਲਾ ਤਕ ਕੁਰਿਮਤੀ ਵਾ ਗੋਂਜ ਹੁੰਦਾ ਫੁਲਾ ਕੋ ਸਿਫ ਕੋਦੇ ਫੰਨੀ ਮਸਕਤੇ ਮੇ ਦੇ ਫਿਲਮ ਕੇ ਵਸ ਹਿਵਰ ਕੇ ਬਾਰੂ ਇਨਸਾਨ ਕੇ ਦੇਰੁਲੋ ਬਦਲ ਕੋਲ ਵਿਦਾਨ ਕਨ ਸਿਫਾ ਕੋ ਦੇ ਅਦਿ ਬੇਲੁਨ ਤੇ ਨਗੇ ਹਿੱਤਕ ਵਰ ਬੋਡ ਅਸਰ ਫੋਰਵਾ ਤੇ ਮੁਹਿ ਮੂਫੇ ਦੁਮੇ ਕੰ ਗੈਮ

0: ਨੂੰ ਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਅਸੁਰਨਾ ਮਾਦੋ ਵਗਤ
1: ਨੂੰ ਦੀ ਹੈ ਕਿ ਮੈਗਾਹਰਟਸ
2: ਅੱਲਾਹੁ ਅਕਬਰ ਅੱਲਾਹ

0: ਆਹ ਖਲੇਗ ਫਾਨ ਗੇ ਵਿਰ ਰਸ ਕਲਾਂਗ ਹਜ਼ਰ ਤੁਮ ਖਲੇਗ ਫਾਨ ਬਾਵਾ ਲਿਵੀ ਹੱਕ ਤਿਦੁਖਨ ਦੰਨ ਮੀਹ ਲੋ ਅੰਦਿਰ ਮੀਹ ਕਾ ਇਫਦ ਮੀਹ ਖਮਗਾ ਵਾਨੇ ਹੀ
1: ਨਸੇ ਹਿਬਗਨ ਖੰ ਖਸ਼ਵਰੀ ਬੁੱਧੀ ਗ ਅਹਲੁਰਿ ਨੇ।

0: ਦਿਵਹੀ ਐਫਐਮ ਇਹੁਨ ਤੇਰਿਨਾ ਬੱਦਲ ਕੁਰਣੀ
1: ਵਰਾਂ ਖਾਸ ਹੁਸ਼ੇਲੁਨ ਤੇਰੀ ਗੈਸਟ ਆਰਜੇ
2: ਗੈਸਟ ਆਰਜੇ ਗਤੁਗਾ ਬੱਦਲ ਕੁਰਾ ਫਰਾਤਾ ਇਕੋ ਤਫਾਤ ਮੌਦੂ ਤਕ ਵਾਹਕ ਦਕਾਨੁਮ ਕੀ ਫੁਰਸਤ
1: ਗੈਸਟ ਆਰਜੇ ਨੁਵਦਿਹ ਇਕਮ ਮੈਗਾਹਰਟਸ ਦਿਵਹੀ ਐਫਐਮ
3: ਗੈਸਟ ਆਰਜੇ ਬੁਰਾਸ ਵਿਦ ਹੋ ਗੇ ਰੇਗੰਡ ਅਗੜ ਫਣਰੇਗ ਸਟੂਡੀਓ ਇਮ ਵਗਤੁ
4: ਨੁਵਦਿਹ ਇਕਮ ਮੈਗਾਹਰਟਸ ਦਿਵਹੀ ਐਫਐਮ